ਸਸਿਕਾ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।

सब हाड़ी सिंधु दी आवाज। ਸਿਮਰਨ ਕੌਰ ਤੁਹਾਡੇ ਨਾਲ 5:50 ਆਲਮੋਸਟ ਸਟੂਡੀਓ ਕੀ ਘੜੀ ਪੇ ਹੋ ਚੁਕੇ ਹੈ। ਇੱਕ ਵਾਰੀ

ਹਾਂਜੀ ਮੈਂ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ। ਅਬ ਸਿਮਰਨ ਕੌਰ ਕੀ ਅੰਸੀ ਗੱਲ ਦੀ ਮਾਨੇ ਕਾ ਟਾਈਮ ਆ ਜਾਏਗਾ, ਵਹੀ ਟਾਈਮ ਹੈ ਜਬ ਮੈਂ ਆਪਕੋ ਓਕੇ ਟਾਟਾ ਬਾਏ ਬਾਏ ਬੋਲਦੀ ਹਾਂ, ਲੇਕਿਨ ਕੱਲ ਅਕੇਲੇ ਤੋਂ ਨਹੀਂ ਆਊਂਗੀ, ਕੱਲ ਵੀਕਐਂਡ ਕੋ ਸਾਥ ਮੇ ਲੈ ਕੇ ਆਊਂਗੀ, ਤੋ ਟੈਨਸ਼ਨ ਮਤ ਲੀਜੀਏ, ਕੱਲ ਜੈਸੇ ਤੈਸੇ ਦਿਨ ਨਿਕਾਲ ਲੇਂਗੇ, ਉਸਕੇ ਬਾਅਦ ਫਿਰ ਆਪਕਾ ਵੀਕਐਂਡ ਆ ਜਾਏਗਾ, ਲੇਕਿਨ ਜਾਣੇ ਸੇ ਪਹਿਲੇ ਸ਼ੋ ਕੇ ਆਖਰੀ ਦੋ ਗਾਣੇ। वापिस आऊंगा से गाना वो नहीं, बहुत ही खूबसूरत है, उसके साथ साथ ये वाला गाना भूल गया।

ਚਲੋ ਮੇਰੀ ਪ੍ਰੀਤ ਤੇ ਤੁਹਾਡੀ ਪ੍ਰੀਤ ਜਿਹੜੀ ਹੈਗੀ ਇੱਦਾਂ ਹੀ ਜ਼ਿੰਦਾ ਰੱਖਣਾ। ਅਗਲੇ 2 ਘੰਟੇ ਜਿਹੜੇ ਹੈਗੇ ਤੁਸੀਂ ਮਿਡਨਾਈਟ ਲਾਉਂਜ ਨੂੰ ਸੁਣਨ ਵਾਲੇ ਹੋ, ਅਤੇ ਕੱਲ੍ਹ ਮੈਂ ਸ਼ਾਮ ਨੂੰ 5 ਵਜੇ ਮਿਲਦੀ ਹਾਂ। ਮੇਰੀ ਪੰਜਾਬੀ ਚਾਲੂ ਹੋ ਜਾਂਦੀ ਹੈ ਤਾਂ ਫਿਰ ਮੈਂ ਚੁੱਪ ਹੀ ਨਹੀਂ ਕਰਦੀ, ਹਿੰਦੀ ਮੈਂ ਬੋਲਣਾ ਮੇਰੇ ਕੋਲ। ਓਕੇ, ਸੋ ਖਾਂ ਦੇ ਮਿੰਦਰੋ ਐਸ਼ ਕਰਦੇ ਰਹੋ, ਚਿਹਰੇ ਦੇ ਵੱਡੇ ਵਾਲੀ ਸਮਾਈਲ ਰੱਖੋ, ਕਿਸੇ ਦਾ ਦਿਲ ਮੈਂ ਦੁਖਾਣਾ। ਬੀ ਨਾਈਸ ਟੂ ਐਵਰੀ ਵਨ ਯਾਰ, ਗੁੱਡ ਨਾਈਟ, ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ 100 ਕਿਲੋ।

ਆਇਆ ਤੈਨੂੰ ਤੱਕਿਆ ਤੇ ਸਾ ਆਇਆ ਤੇਰੇ ਨਾਲੋਂ ਵੱਧ ਸਕੂਨ ਆਹਾ ਮੈਂ ਪੀਰਾਂ ਦੇ ਜਾ ਆਇਆ ਹਵਾ ਨੇ ਪੁੱਛਿਆ ਬੱਦਲਾਂ ਨੂੰ ਇਹ ਮੌਸਮ ਕੋਈ ਨਵਾਂ ਆਇਆ ਮੈਂ ਪਹਿਲੀ ਵਾਰੀ ਵੇਖਿਆ ਆਸਮਾਂ ਤੋਂ ਨਸ਼ਾ ਆਇਆ